0: ਹੋਰ ਸਾਮੀਨ ਅਬ ਲਾਈਨ ਪੇ ਹਮਾਰੇ ਇੱਕ ਔਰ ਸਾਮੀ ਮੌਜੂਦ ਹੈ। ਅਸਲਾਮ ਵਾਲੇਕੁਮ।
1: ਸਲਾਮ, ਕੀ ਹਾਲ ਹੈ ਬ੍ਰਦਰ?
0: ਅੱਲਾ ਕਾ ਸ਼ੁਕਰ ਹੈ, ਆਪ ਸੁਣਾਈਏ, ਖੈਰੀਅਤ ਸੇ ਠੀਕ ਹੈ? ਆਪਕਾ ਤਾਰੁਫ, ਆਪਕਾ ਨਾਮ ਪਲੀਜ਼। ਗੁਲਜ਼ਾਰ ਸਾਹਿਬ ਮਿਲਜ਼ਬਰਾ ਸੇ ਆਜ ਗਲਬਨ ਪਹਿਲੀ ਵਾਰ ਆਪ ਤਸ਼ਰੀਫ ਲਾ ਰਹੇ ਹੈਂ, ਆਪਕੋ ਦਿਲ ਕੀ ਗਹਿਰਾਈਓ ਸੇ ਖੁਸ਼ ਆਮਦੇਦ।
1: ਥੈਂਕ ਯੂ ਸੋ ਮਚ ਬ੍ਰਦਰ। ਮਾਸ਼ਾਅੱਲਾ, ਸ਼ਾਇਰੀ ਆਪਨੇ ਔਰ ਭਾਈ ਨਾਰਵੇ ਦੇ ਤੇ
0: ਜੀ
1: ਸੁਣਾਈਏ, ਤਮਾਮ ਬਿਹਤਰੀਨ ਯਾਦਗਾਰ ਸ਼ਾਇਰੀ ਕਹਿ ਸਕਦੇ ਹੈਂ।
0: ਬਹੁਤ ਨਵਾਜ਼ਿਸ਼
1: ਕਿ ਕੁਛ ਸੁਣੀ ਦੀ ਕੁਛ ਅਨਸੁਣੀ ਸ਼ਾਇਰੀ ਦੀ, ਲੇਕਿਨ ਦਿਲ ਕੋ ਛੂ ਗਈ ਹੈ।
0: ਬਹੁਤ ਸ਼ੁਕਰੀਆ ਆਪਕੀ ਨਵਾਜ਼ਿਸ਼, ਬਹੁਤ ਬਹੁਤ ਸ਼ੁਕਰੀਆ।
1: ਜਜ਼ਾਕੱਲਾ। ਦੋ ਗਾਣੇ ਮੈਨੇ ਕਰਨੇ ਦੇ, ਸਿਰਫ ਮੈਂ ਆਪਣੇ ਲਈ ਨਹੀਂ, ਯਹਾਂ ਯੂਕੇ ਮੇਂ ਰਹਿਣੇ ਵਾਲੇ ਸਾਰੇ ਭਾਈਓਂ ਕੇ ਲਈ, ਭਾਈ ਬਹਿਨੇ ਫੈਮਿਲੀਜ਼ ਕੇ ਲਈ। ਇੱਕ ਤੋਂ ਚਿੱਠੀ ਆਈ ਹੈ, ਵਤਨ ਸੇ ਚਿੱਠੀ ਆਈ ਹੈ,
0: ਠੀਕ ਹੈ।
1: ਦੂਸਰਾ ਯੇ ਦੌਲਤ ਵੀ ਲੈ ਲੋ, ਯੇ ਸ਼ੋਹਰਤ ਵੀ ਲੈ ਲੋ, ਜਗਜੀਤ
0: ਜਗਜੀਤ ਕੀ, ਬਿਲਕੁਲ ਸਹੀ ਸਹੀ ਸਹੀ।
1: ਥੈਂਕ ਯੂ ਸੋ ਮਚ,
0: ਬਹੁਤ ਸ਼ੁਕਰੀਆ ਆਪਕੀ ਫਰਮਾਇਸ਼, ਜ਼ਰੂਰ ਕੋਸ਼ਿਸ਼ ਕਰਤੇ ਹੈਂ, ਪੂਰੀ ਕਰੇਂਗੇ। ਆਪਣਾ ਖਿਆਲ ਰੱਖਿਏ,
1: ਥੈਂਕ ਯੂ ਸੋ ਮਚ,
0: ਅੱਲਾ ਹਾਫਿਜ਼, ਅੱਲਾ ਹਾਫਿਜ਼।